0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: ਸੁਣਤੇ ਰਹੀਏ FM 101 101

0: ਦਾ ਪਤਾ ਤੇ ਕਾਗਜ਼ ਪੈਨਸਲ ਸੰਭਾਲ ਲਓ ਤੇ ਨੋਟ ਫਰਮਾਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-377-27160। ਮੋਬਾਈਲ ਨੰਬਰ ਹੈ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਸੁਲੇਮਾਨ ਸਾਹਿਬ, ਮੈਂ ਵਾਪਸ ਆ ਗਈ ਹਾਂ ਤੇ ਸ਼ੁਰੂ ਕਰਨੀ ਆਪਣੀ ਅਹਿਮ ਡਿਊਟੀ, ਯਾਨੀ ਮਰੀਜ਼ਾਂ ਦੀਆਂ ਈਮੇਲ ਤੇ SMS। ਸੁਲੇਮਾਨ ਸਾਹਿਬ
1: ਜੀ,
0: ਪ੍ਰੋਗਰਾਮ ਦੀ ਅਗਲੀ ਈਮੇਲ ਤੈਮੂਰ ਕੁਰੈਸ਼ੀ ਸਾਹਿਬ ਨੇ ਤਹਿਰੀਰ ਕੀਤੀ ਹੈ। ਫਰਮਾਉਂਦੇ ਨੇ ਕਿ ਮੇਰੀ ਉਮਰ 28 ਸਾਲ ਹੈ, ਮੈਂ ਤਕਰੀਬਨ 1 ਸਾਲ ਤੋਂ ਸ਼ੈਟਿਕਾ ਦੀ ਪ੍ਰੋਬਲਮ ਹੈ। ਮੈਂ ਇਲਾਜ ਵਿੱਚ ਕੋਈ ਕਸਰ ਨਹੀਂ ਛੱਡੀ, ਦੇਸੀ, ਅੰਗਰੇਜ਼ੀ, ਹੋਮਿਓ, ਹੱਤਾ ਕਿ ਸੰਨਿਆਸੀ ਤੇ ਜਿਹੜੇ ਨੇ ਟੋਟਕੇ ਵੀ ਅਜ਼ਮਾਏ, ਲੇਕਿਨ ਮੇਰੀ ਇਹ ਪ੍ਰੋਬਲਮ ਠੀਕ ਨਹੀਂ ਹੋਈ। ਵਕਤੀ ਆਰਾਮ ਤੇ ਹੁੰਦਾ ਹੈ, ਪਰ ਇਹ ਬਿਮਾਰੀ ਮੁਕੰਮਲ ਤੌਰ ਤੇ ਠੀਕ ਨਹੀਂ ਹੁੰਦੀ। ਮੈਂ ਬਹੁਤ ਉਮੀਦ ਦੇ ਨਾਲ ਤੁਹਾਨੂੰ ਰਾਬਤਾ ਕਰ ਰਿਹਾ ਵਾਂ ਤੇ ਮੈਨੂੰ ਇਸ ਗੱਲ ਤੇ ਯਕੀਨ ਹੈ ਕਿ ਅੱਲਾ ਪਾਕ ਮੈਨੂੰ ਤੁਹਾਡੇ ਇਲਾਜ ਦੇ ਜ਼ਰੀਏ ਸ਼ਿਫਾਯਾਬੀ ਅਤਾ ਫਰਮਾਏਗਾ। ਬਰਾਏ ਕਰਮ ਮੇਰੇ ਲਈ ਕੋਈ ਆਸੂਦਾ ਦਵਾਈ ਪਾਰਸਲ ਕਰਵਾ ਦਿਓ।
1: ਬੇਟਾ ਜੀ, ਬਿਮਾਰੀ ਦੀ ਨੋਇਤ ਮਰੀਜ਼ ਨੂੰ ਕਿੰਝ ਪਰੇਸ਼ਾਨ ਕਰਦੀ ਹੈ, ਮੈਨੂੰ ਇਸ ਗੱਲ ਦਾ ਬਖੂਬੀ ਅੰਦਾਜ਼ਾ ਹੈ
0: ਜੀ।
1: ਮੈਨੂੰ ਇਲਮ ਹੈ ਕਿ ਬਿਮਾਰੀ ਦੀ ਤਕਲੀਫ ਮਰੀਜ਼ ਨੂੰ ਚੱਲਣ ਫਿਰਨ ਤੋਂ ਵੀ ਮਜ਼ਬੂਰ ਕਰ ਦਿੰਦੀ ਹੈ। ਲਿਹਾਜ਼ਾ ਤੁਹਾਡੀ ਫਿਕਰਮੰਦੀ ਤੇ ਪਰੇਸ਼ਾਨੀ ਆਪਣੀ ਜਗ੍ਹਾ ਦਰੁਸਤ ਹੈ, ਲੇਕਿਨ ਬੇਟਾ ਜੀ, ਮੇਰੀ ਇਹ ਗੱਲ ਤੁਹਾਡੀ ਪਰੇਸ਼ਾਨੀ ਵਿੱਚ ਜ਼ਰੂਰ ਕਮੀ ਕਰੇਗੀ। ਤੇ ਅਲਹਮਦੁਲਿਲਾ, ਮੇਰੇ ਕੋਲ ਹਜ਼ਾਰਾਂ ਮਰੀਜ਼ਾਂ ਦੀ ਮਿਸਾਲ ਮੌਜੂਦ ਹੈ ਜਿਹੜੇ ਹਰ ਕਿਸਮ ਦਾ ਇਲਾਜ ਕਰਾਉਣ ਤੋਂ ਬਾਅਦ ਵੀ ਬਿਮਾਰੀ ਦੀ ਤਕਲੀਫ ਉਠਾ ਰਹੇ ਸਨ, ਲੇਕਿਨ ਉਸ ਪਾਕ ਜ਼ਾਤ ਨੇ ਆਪਣੀ ਰਹਿਮਤ ਦੇ ਸਦਕੇ ਸਾਡੇ ਇਲਾਜ ਨੂੰ ਉਹਨਾਂ ਮਰੀਜ਼ਾਂ ਦੇ ਵਾਸਤੇ ਸ਼ਿਫਾ ਦਾ ਜ਼ਰੀਆ ਬਣਾਇਆ ਤੇ ਉਹਨਾਂ ਦੀ ਮਜ਼ਦੂਰੀ ਨੂੰ ਖਤਮ ਕੀਤਾ। ਬੇਟਾ ਜੀ, ਮੈਂ ਤੁਹਾਡੇ ਲਈ ਦਵਾਈ ਪਾਰਸਲ ਕਰਾ ਦਿੱਤੀ ਹੈ, ਤੁਸੀਂ ਬਾਕਾਇਦਗੀ ਨਾਲ ਦਵਾਈ ਇਸਤੇਮਾਲ ਕਰੋ। ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਹਾਡੀ ਇਹ ਤਕਲੀਫ ਇਨਸ਼ਾਅੱਲਾ ਮੁਕੰਮਲ ਤੌਰ ਤੇ ਠੀਕ ਹੋ ਜਾਏਗੀ।
0: ਬਿਲਕੁਲ ਜੀ,
1: ਤੇ ਤੁਸੀਂ ਬਿਲਕੁਲ ਨਾਰਮਲ ਤਰੀਕੇ ਨਾਲ ਚੱਲ ਫਿਰ ਸਕੋਗੇ, ਵਜ਼ਨ ਉਠਾ ਸਕੋਗੇ, ਹੱਤਾ ਕਿ ਸੀੜੀਆਂ ਵੀ ਚੜ ਸਕੋਗੇ।
0: ਵਾਹ ਜੀ ਵਾਹ।
1: ਬੇਟਾ ਜੀ, ਮੈਂ ਤੁਹਾਡੇ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਮੈਂ ਦਵਾਈ ਦੇ ਨਾਲ ਨਾਲ ਪਰਹੇਜ਼ ਵੀ ਲਿਖਿਆ ਹੈ, ਤੁਸੀਂ ਪਰਹੇਜ਼ ਤੇ ਜ਼ਰੂਰ ਅਮਲ ਕਰਨਾ।
0: ਬਿਲਕੁਲ,
1: ਪਰਵਰਦੀਗਾਰ ਆਪਣਾ ਕਰਮ ਫਰਮਾਏਗਾ
0: ਇਨਸ਼ਾਅੱਲਾ ਤਾਲਾ ਜੀ, ਇਨਸ਼ਾਅੱਲਾ ਤਾਲਾ। ਜਨਾਬ ਤੈਮੂਰ ਸਾਹਿਬ, ਤੁਸੀਂ ਆਪਣੀ ਈਮੇਲ ਦਾ ਜਵਾਬ ਸੁਣਿਆ, ਇਨਸ਼ਾਅੱਲਾ ਤੁਸੀਂ ਸਿਹਤਯਾਬ ਹੋ ਜਾਓਗੇ। ਸੁਲੇਮਾਨ ਸਾਹਿਬ
1: ਜੀ,
0: ਅਗਲੀ ਈਮੇਲ ਆਸਿਮ ਜ਼ੁਬੈਰ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ ਕਿ ਮੇਰੀ ਉਮਰ 45 ਸਾਲ ਹੈ, ਮੈਨੂੰ ਸ਼ੂਗਰ ਤੇ ਹਾਈ ਬਲੱਡ ਪ੍ਰੈਸ਼ਰ ਦੀ ਤਕਲੀਫ ਹੈ
1: ਜੀ।
0: ਅਲਹਮਦੁਲਿਲਾ, ਕੋਈ ਦੂਜੀ ਬਿਮਾਰੀ ਨਹੀਂ। ਮਸਲਾ ਇਹ ਵੇ ਕਿ ਸ਼ੂਗਰ ਲੈਵਲ ਕੰਟਰੋਲ ਨਹੀਂ ਹੁੰਦਾ ਤੇ ਜਿਸਮਾਨੀ ਕਮਜ਼ੋਰੀ ਬਹੁਤ ਜ਼ਿਆਦਾ ਹੋ ਗਈ ਹੈ।
1: ਅੱਛਾ।
0: ਮੈਂ ਤਾਕਤ ਦੀਆਂ ਅੰਗਰੇਜ਼ੀ ਗੋਲੀਆਂ ਵੀ ਇਸਤੇਮਾਲ ਕਰ ਚੁੱਕਿਆ ਵਾਂ, ਜਿਹਦੇ ਨਾਲ ਦਿਲ ਦੀ ਰਫਤਾਰ ਤੇਜ਼ ਹੋ ਜਾਂਦੀ ਹੈ। ਬਰਾਏ ਕਰਮ ਮਸ਼ਵਰਾ ਦਿਓ।
1: ਮੋਹਤਰਮ ਆਸਮ ਭਾਈ, ਤੁਸੀਂ ਜਿਹੜੀ ਕੁਵਤ ਬਖਸ਼ ਗੋਲੀਆਂ ਇਸਤੇਮਾਲ ਕੀਤੀਆਂ ਨੇ ਉਹ ਸਖਤ ਮੁਜ਼ਰ ਤੇ ਨਹਾਇਤ ਹੋਲਨਾਕ ਮਨਫੀ ਅਸਰਾਤ ਰੱਖਦੀਆਂ ਨੇ। ਉਹਦੇ ਨਾਲ BP ਇੱਕੋ ਦਮ ਸ਼ੂਟ ਕਰ ਜਾਂਦਾ ਹੈ। ਲਿਹਾਜ਼ਾ ਇਹੋ ਜਿਹੀ ਗਲਤੀ ਆਇੰਦਾ ਨਹੀਂ ਕਰਨੀ। ਮੇਰੇ ਮੋਹਤਰਮ ਭਾਈ, ਸ਼ੂਗਰ ਦੇ ਮਰੀਜ਼ਾਂ ਨੂੰ ਅਮੂਮਨ ਸ਼ਦੀਦ ਅਸਾਬੀ ਕਮਜ਼ੋਰੀ ਦੀ ਤਕਲੀਫ ਹੋ ਜਾਂਦੀ ਹੈ, ਜਿਹਦੇ ਬਾਇਸ ਉਹਨਾਂ ਦੀ ਜ਼ਿੰਦਗੀ ਵਿੱਚ ਬੜੇ ਮਸਾਇਲ ਹੋ ਸਕਦੇ ਨੇ, ਜਿਹਦਾ ਇਲਾਜ ਅਲਹਮਦੁਲਿਲਾ ਸਾਡੇ ਕੋਲ ਮੌਜੂਦ ਹੈ ਤੇ ਉਸ ਇਲਾਜ ਵਿੱਚ ਕੁਦਰਤੀ ਜੜੀ ਬੂਟੀਆਂ ਇਸਤੇਮਾਲ ਹੁੰਦੀਆਂ ਨੇ। ਮੇਰੇ ਮੋਹਤਰਮ, ਤੁਸੀਂ ਦਵਾਖਾਨੇ ਤੇ ਤਸ਼ਰੀਫ ਲਿਆਓ, ਮੈਂ ਤੁਹਾਡੀ ਤਬੀਅਤ ਤੇ ਮਜ਼ਾਜ ਦੇ ਮੁਤਾਬਿਕ ਦਵਾਈ ਤਿਆਰ ਕਰਾਂਗਾ, ਜਿਹਦੇ ਨਾਲ ਨਾ ਸਿਰਫ ਸ਼ੂਗਰ ਲੈਵਲ ਤੇ ਬਲੱਡ ਪ੍ਰੈਸ਼ਰ ਕੰਟਰੋਲ ਰਹੇਗਾ, ਬਲਕਿ ਤੁਹਾਡੇ ਅਸਾਬ ਤੇ ਪੱਠੇ ਮਜ਼ਬੂਤ ਹੋਣਗੇ,
0: ਬਿਲਕੁਲ,
1: ਜਿਗਰ ਤੇ ਮੇਦੇ ਦੀ ਸਲਾਹ ਵੀ ਹੋਵੇਗੀ ਤੇ ਤੁਹਾਡੀ ਜਿਸਮਾਨੀ ਤੇ ਅਸਾਬੀ ਕਮਜ਼ੋਰੀ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ
0: ਇਨਸ਼ਾਅੱਲਾ ਤਾਲਾ।
1: ਤੇ ਤੁਸੀਂ ਸ਼ੂਗਰ ਦੇ ਬਾਵਜੂਦ ਨਾਰਮਲ ਤੇ ਸਿਹਤਮੰਦ ਅਫਰਾਦ ਵਾਂਗੂ ਬਹੁਤ ਹੀ ਭਰਪੂਰ ਤੇ ਪੂਰੇ ਇਤਮਾਦ ਜ਼ਿੰਦਗੀ ਗੁਜ਼ਾਰ ਸਕੋਗੇ।
0: ਸੁਲੇਮਾਨ ਸਾਹਿਬ
1: ਜੀ,
0: ਹੁਣ ਜ਼ਿਕਰ ਹੁੰਦਾ ਹੈ ਉਸ ਬਿਮਾਰੀ ਦਾ ਜਿਹੜੀ ਦੁਬਲੇ ਬੰਦੇ ਨੂੰ ਗੋਲ ਗੋਲ ਨੂੰ ਗੋਲ ਮਟੋਲ ਬਣਾ ਦਿੰਦੀ ਹੈ। ਸੁਲੇਮਾਨ ਸਾਹਿਬ
1: ਜੀ,
0: ਈਮੇਲ ਆਰਿਫ ਸਲੀਮ ਸਾਹਿਬ ਨੇ ਤਹਿਰੀਰ ਕੀਤੀ ਹੈ। ਫਰਮਾਉਂਦੇ ਨੇ ਕਿ ਮੇਰੀ ਉਮਰ 26 ਸਾਲ ਹੈ, ਮੇਰਾ ਮਸਲਾ ਮੋਟਾਪਾ ਹੈ ਜਿਹਨੇ ਮੈਨੂੰ ਬਹੁਤ ਹੀ ਜ਼ਿਆਦਾ ਪਰੇਸ਼ਾਨ ਕੀਤਾ ਹੋਇਆ ਹੈ। ਸੁਲੇਮਾਨ ਸਾਹਿਬ, ਮੈਂ ਤੇ ਆਪਣੀ ਜ਼ਿੰਦਗੀ ਤੋਂ ਆਵਾਜ਼ਾਰ ਹੋ ਗਿਆ ਵਾਂ, ਕਿਉਂਕਿ ਮੋਟਾਪੇ ਦੀ ਵਜ੍ਹਾ ਨਾਲ ਹੁਣ ਤੇ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਵੀ ਹੋ ਗਈ ਹੈ। ਇਹਦੇ ਇਲਾਵਾ ਮੈਂ ਜੌਬ ਦੇ ਸਿਲਸਿਲੇ ਵਿੱਚ ਕਈ ਵਾਰੀ ਮੈਡੀਕਲੀ ਅਨਫਿਟ ਵੀ ਹੋ ਗਿਆ ਵਾਂ। ਮੈਨੂੰ ਕਿਸੇ ਨੇ ਤੁਹਾਡੇ ਕਾਮਯਾਬ ਇਲਾਜ ਬਾਰੇ ਦੱਸਿਆ, ਮੈਨੂੰ ਤੇ ਇਹ ਸੁਣ ਕੇ ਬਹੁਤ ਹੀ ਹੌਸਲਾ ਮਿਲਿਆ। ਸੁਲੇਮਾਨ ਸਾਹਿਬ, ਮੈਂ ਕਈ ਸਲੇਮਿੰਗ ਕੋਰਸ ਤੇ ਡਾਇਟਿੰਗ ਵਗੈਰਾ ਵੀ ਕੀਤੀ ਹੈ, ਲੇਕਿਨ ਕੋਈ ਉਮੀਦ ਨਹੀਂ ਬਣੀ। ਪ੍ਰਾਇ ਕਰਮ ਦਵਾਈ ਪਾਰਸਲ ਕਰ ਦਿਓ।
1: ਬੇਟਾ ਜੀ, ਮੋਟਾਪਾ ਬਜ਼ਾਤੇ ਖੁਦ ਪਰੇਸ਼ਾਨ ਕੁਨ ਬਿਮਾਰੀ ਹੈ ਤੇ ਇਹਦੀ ਮਨਫੀ ਅਸਰਾਤ ਵੀ

0: ਦੁੱਧ ਪੈੜੇ ਹੁੰਦੇ ਨੇ,
1: ਬਿਲਕੁਲ,
0: ਇਹਦੀ ਵਜ੍ਹਾ ਨਾਲ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਹਾਰਟ ਅਟੈਕ, ਜੋੜਾਂ ਦਾ ਦਰਦ ਅਤੇ ਵਰਮੇ ਜਿਗਰ ਜੈਸੀ ਬਿਮਾਰੀ ਦੇ ਖਤਰਾਤ ਬਹੁਤ ਜ਼ਿਆਦਾ ਹੋ ਜਾਂਦੇ ਨੇ।
1: ਤੋਬਾ ਤੋਬਾ।
0: ਬੇਟਾ ਜੀ, ਤੁਸੀਂ ਚਿਕਨਾਈ ਵਾਲੀ ਅਸ਼ਾਏ ਖੁਰਦਨੀ ਤੋਂ ਮੁਕੰਮਲ ਪਰਹੇਜ਼ ਕਰਨਾ ਹੈ। ਮੈਂ ਤੁਹਾਡੇ ਲਈ ਆਪਣੀ ਅਜ਼ਮੂਦਾ ਦਵਾਈ ਪਾਸਲ ਕਰਾਈ ਹੈ, ਜਿਹੜੀ ਬਦਨ ਵਿੱਚ ਚਰਬੀ ਨੂੰ ਇਕੱਠਾ ਨਹੀਂ ਹੋਣ ਦਿੰਦੀ ਅਤੇ ਬਹੁਤ ਥੋੜ੍ਹੇ ਅਰਸੇ 'ਚ ਕਮਜ਼ੋਰੀ ਦੇ ਬਗੈਰ ਮੋਟਾਪੇ ਤੋਂ ਛੁਟਕਾਰਾ ਮਿਲ ਜਾਂਦਾ ਹੈ।
1: ਬਿਲਕੁਲ ਬਿਲਕੁਲ।
0: ਬੇਟਾ ਜੀ, ਤੁਸੀਂ ਇਹ ਦਵਾਈ ਪਾਬੰਦੀ ਨਾਲ ਇਸਤੇਮਾਲ ਕਰੋ, ਇਨਸ਼ਾਅੱਲਾ ਤੁਸੀਂ ਸਲੀਮ ਤੇ ਸਮਾਰਟ ਹੋ ਜਾਓਗੇ।
1: ਇਨਸ਼ਾਅੱਲਾ ਤਾਲਾ ਜੀ। ਆਰ ਐਫ ਸਾਹਿਬ, ਤੁਸੀਂ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣੀ, ਹੁਣ ਤੁਸੀਂ ਬਿਲਕੁਲ ਬੇਫਿਕਰ ਹੋ ਜਾਓ ਤੇ ਬਾਕਾਇਦਗੀ ਨਾਲ ਦਵਾਈ ਇਸਤੇਮਾਲ ਕਰੋ, ਇਨਸ਼ਾਅੱਲਾ ਤਾਲਾ ਆਰਾਮ ਆ ਜਾਏਗਾ। ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਅਗਲਾ ਤੇ ਆਖਰੀ ਐਸ ਐਮ ਐਸ ਹਾਜ਼ਰ ਹੈ
0: ਜੀ ਜੀ,
1: ਜਿਹੜਾ ਮਿਸਿਸ ਜ਼ੂਬੀਆ ਸਲੀਮ ਨੇ ਲਿਖਿਆ ਹੈ। ਕਹਿੰਦੀਆਂ ਨੇ ਕਿ ਮੈਨੂੰ ਕੀਲ ਮੁਹਾਸੇ ਤੇ ਛਾਈਆਂ ਦਾ ਮਸਲਾ ਹੈ।
0: ਅੱਛਾ।
1: ਬੜੇ ਟੋਟਕੇ ਤੇ ਦਵਾਈਆਂ ਇਸਤੇਮਾਲ ਕਰ ਚੁੱਕੀ ਹਾਂ ਪਰ ਕੋਈ ਫਾਇਦਾ ਨਹੀਂ ਹੁੰਦਾ। ਮੇਰੀ ਇੱਕ ਫਰੈਂਡ ਨੇ ਤੁਹਾਡੇ ਤੋਂ ਇਲਾਜ ਕਰਵਾਇਆ ਸੀ, ਉਹਨਾਂ ਨੂੰ ਤਾਂ ਬਿਲਕੁਲ ਆਰਾਮ ਆ ਗਿਆ ਤੇ ਮੈਂ ਉਮੀਦ ਕਰਨੀ ਆ ਕਿ ਮੇਰੀ ਪ੍ਰੋਬਲਮ ਵੀ ਠੀਕ ਹੋ ਜਾਏਗੀ। ਮਿਹਰਬਾਨੀ ਕਰਕੇ ਕੋਈ ਬਿਹਤਰੀਨ ਜਿਹੀ ਦਵਾਈ ਪਾਰਸਲ ਕਰ ਦਿਓ। ਸੁਲੇਮਾਨ ਸਾਹਿਬ
0: ਜੀ,
1: ਇੱਕ ਹੋਰ ਭੈਣ ਆਈ ਹੈ ਉਹੀ ਪ੍ਰੋਬਲਮ ਦੇ ਵਿੱਚ।
0: ਲਓ ਜੀ ਭੈਣ ਜੀ, ਮੈਂ ਤੁਹਾਡੇ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਕਿਲ ਮਾਸੇ ਤੇ ਛਾਈਆਂ ਦੀ ਅਸਲ ਵਜ੍ਹਾ ਸਕਿਨ ਦੇ ਉੱਤੇ ਨਹੀਂ ਬਲਕਿ ਜਿਸਮ ਦੇ ਅੰਦਰ ਹੁੰਦੀ ਹੈ ਤੇ ਇਹ ਵਜ੍ਹਾ ਫਸਾਦੇ ਖੂਨ ਹੈ, ਯਾਨੀ ਬਲੱਡ 'ਚ ਗੈਰ ਤਬਈ ਹਿੱਦਤ ਜਾਂ ਫਿਰ ਫਾਸਦ ਮਾਦਿਆਂ ਦੀ ਅਮੇਜ਼ਿਸ਼ ਹੈ। ਮੇਰੀ ਭੈਣ, ਤੁਸੀਂ ਮਿਰਚ ਮਸਾਲੇ ਵਾਲੀ ਗਜ਼ਾ ਤੇ ਗਾਏ ਦਾ ਗੋਸ਼ਤ ਬਿਲਕੁਲ ਨਹੀਂ ਖਾਣਾ, ਸਬਜ਼ੀਆਂ ਦਾ ਜ਼ਿਆਦਾ ਇਸਤੇਮਾਲ ਕਰੋ। ਮੈਂ ਤੁਹਾਡੇ ਲਈ ਦੋ ਕਿਸਮ ਦੀ ਦਵਾਈ ਪਾਰਸਲ ਕਰਵਾਵਾਂਗਾ, ਇੱਕ ਖਾਣ ਵਾਲੀ ਤੇ ਇੱਕ ਚਿਹਰੇ ਤੇ ਲਗਾਉਣ ਵਾਲੀ।
1: ਬਿਲਕੁਲ,
0: ਤੁਸੀਂ ਦੋਨੋਂ ਦਵਾਈਆਂ ਇਸਤੇਮਾਲ ਕਰੋ, ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਹਾਡੀ ਸਕਿਨ ਬਿਲਕੁਲ ਸਾਫ਼ ਤੇ ਸ਼ਫਾਫ਼ ਹੋ ਜਾਏਗੀ।
1: ਬਿਲਕੁਲ,
0: ਤੇ ਜਿਲਦ ਦੀ ਕੁਦਰਤੀ ਨਰਮੀ ਤੇ ਟੈਕਸਚਰ ਵੀ ਬਰਕਰਾਰ ਰਹੇਗਾ।
1: ਸੁਲੇਮਾਨ ਸਾਹਿਬ
0: ਜੀ,
1: ਤੁਸੀਂ ਪ੍ਰੋਗਰਾਮ ਵਿੱਚ ਤਸ਼ਰੀਫ ਲਿਆ ਹੈ, ਪ੍ਰੋਗਰਾਮ ਦੀ ਸ਼ਾਨ ਵਧਾਈ ਤੇ ਸਾਡੇ ਭੈਣ ਭਰਾਵਾਂ ਨੂੰ ਬਿਹਤਰੀਨ ਤਿੱਬੀ ਮਸ਼ਵਰੇ ਦਿੱਤੇ ਜਿਸ ਲਈ ਮੈਂ ਤੁਹਾਡੀ ਬੇਹੱਦ ਸ਼ੁਕਰਗੁਜ਼ਾਰ ਹਾਂ।
0: ਸਹਿਮਾ ਜੀ, ਤੁਹਾਡਾ, ਪ੍ਰੋਗਰਾਮ ਦੀ ਸਾਰੀ ਟੀਮ ਦਾ ਤੇ ਸੋਹਣੇ ਭੈਣ ਭਰਾਵਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ
1: ਜੀ, ਬਹੁਤ ਮਿਹਰਬਾਨੀ। ਸੋਹਣੇ ਭੈਣ ਭਰਾਓ, ਬਿਮਾਰੀਆਂ ਤੋਂ ਨਾ ਘਬਰਾਓ ਤੇ ਪਹਿਲੀ ਫੁਰਸਤ ਵਿੱਚ ਪਾਕਿਸਤਾਨ ਦੇ ਮਾਇਆ ਨਾਸ ਤਬੀਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਬਰਾਏ ਰਾਸਤ ਮਿਲੋ ਤੇ ਬਿਮਾਰੀਆਂ ਤੋਂ ਨਿਜਾਤ ਪਾਓ। ਸਾਡਾ ਪਤਾ ਇਹ ਵੇ, ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716, ਯਾਨੀ 0423772710, ਮੋਬਾਈਲ ਨੰਬਰ ਏ 0300414 2608, ਯਾਨੀ 0300414206008, ਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com। ਸੋਹਣੇ ਭੈਣ ਭਰਾਓ, ਇਹਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ, ਆਪਣਾ ਬਹੁਤ ਬਹੁਤ ਖਿਆਲ ਰੱਖਣਾ। ਅਗਲੇ ਪ੍ਰੋਗਰਾਮ ਵਿੱਚ ਬਿਹਤਰੀਨ ਗੱਲਾਂ, ਬਿਹਤਰੀਨ ਤਿੱਬੀ ਰਹਿਨੁਮਾਈ ਅਤੇ ਬਿਹਤਰੀਨ ਤਿੱਬੀ ਸ਼ਖਸੀਅਤ ਦੇ ਨਾਲ ਇਨਸ਼ਾਅੱਲਾ ਤਾਲਾ ਫੇਰ ਮਿਲਾਂਗੀ। ਉਸ ਵੇਲੇ ਤੀਕਰ ਅੱਲਾ ਨਿਗਹਿਬਾਨ।
2: ਜਬ ਕਿਸੀ ਮੁਲਕ ਮੇਂ ਆਬਾਦੀ ਵਸਾਇਲ ਸੇ ਜ਼ਿਆਦਾ ਹੋ ਤੋ ਵਹਾਂ ਮੌਸ਼ਰਤੀ ਬਿਗਾੜ ਪੈਦਾ ਹੋਤਾ ਹੈ।
3: ਪਾਕਿਸਤਾਨ ਕੋ ਵੀ ਆਬਾਦੀ ਮੇਂ ਇਜ਼ਾਫੇ ਕੀ ਵਜ੍ਹਾ ਸੇ ਮੁਸ਼ਕਿਲਾਤ ਕਾ ਸਾਹਮਣਾ ਹੈ।
4: ਜਬਕਿ ਆਬਾਦੀ ਮੇਂ ਯੇ ਬੇਹੰਗੁਮ ਇਜ਼ਾਫਾ ماؤں اور بچوں کی صحت کے لیے بھی خطرناک ہے۔
3: یہ وقت ہے کہ ہم سب اپنی ذمہ داری نبھائیں اور خاندانی منصوبہ بندی سے آنے والا کل روشن بنائیں۔
5: ہمارا دین اسلام ہمیں اپنے وسائل کے مطابق زندگی گزارنے اور کنبے کی تشکیل میں ذمہ دارانہ رویہ اپنانے کی تلقین کرتا ہے۔
6: کنبے کی تشکیل میں بچوں کی زیادہ تعداد کو نہیں بلکہ باہمی مشاورت سے ماں اور بچوں کی صحت کو ترجیح دیں۔
7: خاندانی منصوبہ بندی اور صحت سے متعلق مفت مشوروں اور سہولیات کے لیے محکمہ صحت و آبادی کے قریبی مراکز پر تشریف لائیں یا ہیلپ لائن 1033 پر کال کریں۔ متوازن خاندان، خوشحال پاکستان۔ محکمہ صحت و آبادی، حکومت پنجاب۔
8: دیز میوزک And then there's magic. One above FM 101.

0: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਸੁਲੇਮਾਨ ਸਾਹਿਬ
1: ਜੀ,
0: ਤੁਹਾਡਾ ਦਿਲ ਕਰ ਰਿਹਾ ਹੋਵੇਗਾ ਚਾਹ ਪੀਣ ਨੂੰ, ਤੇ ਜਨਾਬ ਮੈਂ ਇੰਟਰਵਲ ਕਰਨੀ ਆ ਤੇ ਤੁਸੀਂ ਰਿਫਰੈਸ਼ਮੈਂਟ ਕਰੋ। ਸੋਹਣੇ ਭੈਣ ਭਰਾਓ, ਆਪਣੀ ਸਿਹਤ ਨੂੰ ਹਰ ਸ਼ੈ ਤੋਂ ਜ਼ਿਆਦਾ ਅਹਿਮੀਅਤ ਦਿਓ, ਤੇ ਰੱਬ ਨਾ ਕਰੇ ਜੇ ਤੁਸੀਂ ਕਿਸੇ ਬਿਮਾਰੀ ਨੂੰ ਮਹਿਸੂਸ ਕਰ ਰਹੇ ਹੋ ਤੇ ਪਾਕਿਸਤਾਨ ਦੇ ਮਾਇਆਨਾਸ ਤੇ ਆਲਮੀ ਸ਼ੋਹਰਤ ਯਾਫਤਾ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਫੌਰਨ ਮਿਲੋ। ਸਾਡਾ ਪਤਾ ਤੇ ਫੋਨ ਨੰਬਰ ਇਤਿਆਤ ਨਾਲ ਨੋਟ ਫਰਮਾਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710। ਮੋਬਾਈਲ ਨੰਬਰ ਹੈ 03-400-2608, ਯਾਨੀ 03-400-2608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਹਣੇ ਭੈਣ ਭਰਾਓ, ਇਹ ਕੀਮਤੀ ਪਤਾ ਤੁਹਾਨੂੰ ਮਿਲ ਗਿਆ, ਹੁਣ ਤੁਸੀਂ ਦੂਜੇ ਮਾਯੂਸ ਮਰੀਜ਼ਾਂ ਦੀ ਰਹਿਨਮਾਈ ਕਰਕੇ ਬਹੁਤ ਸਾਰੇ ਲੋਕਾਂ ਨੂੰ ਬਿਮਾਰੀ ਤੋਂ ਬਚਾ ਸਕਦੇ ਹੋ। ਸੁਲੇਮਾਨ ਸਾਹਿਬ
1: ਜੀ,
0: ਮੈਂ ਵਾਪਸ ਆ ਗਈ ਹਾਂ, ਮੈਂ ਬਹੁਤ ਆਪਣੇ ਕੰਮ ਦੀ ਪਾਬੰਦੀ ਗਿਆ, ਮੈਂ ਖਾਣ ਪੀਣ ਵੱਲ ਤਵੱਜੋ ਨਹੀਂ ਕਰਦੀ। ਸੁਲੇਮਾਨ ਸਾਹਿਬ
1: ਜੀ,
0: ਖਾਣ ਪੀਣ ਨੂੰ ਹੈ
1: ਪ੍ਰੋਗਰਾਮ ਤੋਂ ਬਾਅਦ ਮਿਲੇਗਾ।
0: ਚਲੋ ਕੋਈ ਗੱਲ ਨੀ, ਬਗੈਰ ਖਾਧੇ ਪੀਤੇ ਵੀ ਇਸ ਤੋਂ ਚੰਗਾ ਅਸੀਂ ਆਪਣੇ ਸਕੂਲ ਚ ਨਹੀਂ ਸੀ ਹੁੰਦੇ। ਇੰਟਰਵਲ ਦੇ ਵੇਲੇ ਸਕੂਲ ਦਾ ਜਿਹੜਾ ਸੀ ਸਾਡਾ ਚਪੜਾਸੀ, ਉਹ ਸਾਨੂੰ ਗੋਲ ਗੱਪੇ ਖਿਲਾਉਂਦਾ ਸੀ, ਤੇ ਨਾਲੇ ਕਦੀ ਕਦੀ ਕਾਲਾ ਚੂਰਨ ਵੀ।
1: ਜੀ ਬਿਲਕੁਲ, ਜਿਹਨੂੰ ਖਾਂਦੇ ਹੀ ਬੰਦੇ ਦੇ ਕੰਨਾਂ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਜਾਂਦਾ ਸੀ।
0: ਜੀ ਬਿਲਕੁਲ, ਉਹੀ ਉਹੀ ਉਹ ਸਾਦਾ ਚੂਰਨ ਨਹੀਂ ਬਲਕਿ ਬਾਰੂਦੀ ਚੂਰਨ ਹੁੰਦਾ ਸੀ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਈਮੇਲ ਜਿਹੜੀ ਗੋਲ ਗੱਪੇ ਦੇ ਹਵਾਲੇ ਨਾਲ ਏ, ਸਾਡੀ ਇੱਕ ਭੈਣ ਸਾਹਿਬਾਂ ਨੇ ਤਹਿਰੀਰ ਕੀਤੀਆਂ ਨੇ। ਫਰਮਾਉਂਦੀਆਂ ਨੇ ਕਿ ਜਨਾਬੇ ਆਲੀ, ਮੇਰੀ ਸ਼ਾਦੀ ਨੂੰ 2 ਸਾਲ ਹੋਏ ਨੇ, ਮੇਰੀ ਇੱਕ ਬੇਟੀ ਏ ਜਿਹਦੇ ਬਾਅਦ ਮੇਰਾ ਜਿਸਮ ਬੜੀ ਤੇਜ਼ੀ ਨਾਲ ਮੋਟਾ ਹੋਇਆ, ਤੇ ਹੁਣ ਮੈਂ ਇੰਨੀ ਮੋਟੀ ਹੋ ਗਈ ਹਾਂ ਕਿ ਗੋਲ ਗੱਪਾ ਬਣ ਗਈ ਹਾਂ। ਮੈਂ ਕਈ ਦਵਾਈਆਂ, ਡਾਇਟਿੰਗ ਐਕਸਰਸਾਈਜ਼ ਤੇ ਸਲਿਮਿੰਗ ਕੋਰਸ ਵੀ ਅਜ਼ਮਾ ਚੁੱਕੀ ਹਾਂ, ਲੇਕਿਨ ਕੋਈ ਫਾਇਦਾ ਨਹੀਂ ਹੁੰਦਾ। ਬਰਾਏ ਕਰਮ ਕੋਈ ਦਵਾਈ ਪਾਰਸਲ ਕਰ ਦਿਓ। ਲਓ ਜੀ
1: ਭੈਣ ਜੀ, ਮੋਟਾਪੇ ਤੋਂ ਬਾਅਦ ਹੋਣ ਵਾਲੀ ਬਿਮਾਰੀਆਂ ਦੀ ਹੋਲ ਨਾ ਕੀ, ਇਸ ਗੱਲ ਦੀ ਮੁਤਕਾਜ਼ੀ ਏ ਕਿ ਮੋਟਾਪੇ ਦੀ ਫੌਰੀ ਰੋਕਥਾਮ ਕੀਤੀ ਜਾਵੇ।
0: ਬਿਲਕੁਲ,
1: ਜਿੰਦੇ ਲਈ ਮਤਵਾਤਰੀ ਇਲਾਜ ਤੇ ਇਹਤਿਆਤੀ ਤਦਾਬੀਰ ਤੇ ਅਮਲ ਕਰਨਾ ਜ਼ਰੂਰੀ ਏ। ਮੇਰੀ ਭੈਣ, ਮੇਰੀ ਇੱਕ ਗੱਲ ਤੁਸੀਂ ਵੀ ਯਾਦ ਰੱਖਣਾ ਤੇ ਸਾਰੇ ਸੁਣਨ ਵਾਲੇ ਵੀ ਯਾਦ ਰੱਖਣ ਕਿ ਡਾਇਟਿੰਗ ਨਾਲ ਗਜ਼ਾਈ ਕਮੀ ਹੋ ਜਾਂਦੀ ਏ,
0: ਬਿਲਕੁਲ,
1: ਜਿਹੜੀ ਜਿਸਮਾਨੀ ਵੀਕਨੈਸ ਦਾ ਸਬਬ ਬਣਦੀ ਏ। ਇਹਦੇ ਇਲਾਵਾ ਯਾਨੀ ਬਾਅਦ ਲੋਕਾਂ ਨੂੰ ਡਾਇਟਿੰਗ ਦੇ ਨਾਲ ਵੀ ਮੋਟਾਪੇ ਦੀ ਸ਼ਿਕਾਇਤ ਹੋ ਸਕਦੀ ਏ, ਲਿਹਾਜ਼ਾ ਡਾਇਟਿੰਗ ਤੋਂ ਗਰੇਜ਼ ਕਰੋ। ਮੈਂ ਤੁਹਾਡੇ ਲਈ ਦਵਾਈ ਤੇ ਮੁੰਤਖਿਬ ਗਜ਼ਾ ਦਾ ਚਾਰਟ ਤਰਤੀਬ ਦਿੱਤਾ ਏ, ਤੁਸੀਂ ਇਹਦੇ 'ਤੇ ਅਮਲ ਕਰੋ। ਤੁਸੀਂ ਦੇਖੋਗੇ ਕਿ ਇਨਸ਼ਾਅੱਲਾ ਚੰਦ ਦਿਨਾਂ ਦੇ ਇਲਾਜ ਤੋਂ ਬਾਅਦ ਕਮਜ਼ੋਰੀ ਹੋਏ ਬਗੈਰ ਤੁਹਾਡਾ ਵਜ਼ਨ ਘਟਣਾ ਸ਼ੁਰੂ ਹੋ ਜਾਏਗਾ। ਲੇਕਿਨ ਤੁਸੀਂ ਦਵਾਈ ਓਨੀ ਦੇਰ ਬੰਦ ਨਹੀਂ ਕਰਨੀ ਜਿੰਨੀ ਦੇਰ ਮੈਂ ਨਾ ਕਵਾਂ।
0: ਹਾਂਜੀ,
1: ਸੋਹਣੇ ਰੱਬ ਦੀ ਮਿਹਰਬਾਨੀ ਨਾਲ ਮੋਟਾਪੇ ਤੋਂ ਮੁਕੰਮਲ ਨਿਜਾਤ ਮਿਲ ਜਾਏਗੀ
0: ਇਨਸ਼ਾਅੱਲਾ ਤਾਲਾ। ਜੀ ਭੈਣ ਜੀ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਗੱਲ ਸੁਣੀ, ਹੁਣ ਤੁਸੀਂ ਫਿਕਰ ਨਹੀਂ ਕਰਨੀ, ਕਿਉਂਕਿ ਪ੍ਰੋਫੈਸਰ ਸਾਹਿਬ ਦਾ ਇਲਾਜ ਅਲਹਮਦੁਲਿਲਾ ਬੜਾ ਹੀ ਬਾਕਮਾਲ ਹੁੰਦਾ। ਤੁਸੀਂ ਬੜੀ ਤਵੱਜੋ ਨਾਲ ਇਲਾਜ ਕਰਾਓ, ਇਨਸ਼ਾਅੱਲਾ ਤਾਲਾ ਸਲੀਮ ਸਮਾਰਟ ਹੋ ਜਾਓਗੇ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਈਮੇਲ ਲਿਖੀ ਹੈ ਅਯਾਜ਼ ਮਹਿਮੂਦ ਸਾਹਿਬ ਨੇ। ਫਰਮਾਉਂਦੇ ਨੇ ਕਿ ਮੇਰੀ ਉਮਰ 43 ਸਾਲ ਦੇ ਕਰੀਬ ਹੈ, ਮੈਨੂੰ ਸ਼ੂਗਰ ਵੀ ਹੈ ਅਤੇ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਵੀ। ਮੈਂ ਦੋਨਾਂ ਬਿਮਾਰੀਆਂ ਵਾਸਤੇ ਬੜੀਆਂ ਪਾਬੰਦੀ ਨਾਲ ਦਵਾਈਆਂ ਲਈਆਂ, ਲੇਕਿਨ ਇੱਕ ਮਸਲਾ ਐਸਾ ਹੈ ਕਿ ਜਿਹਦੇ ਇਲਾਜ ਦੇਸੀ ਜੜੀ ਬੂਟੀਆਂ ਨਾਲ ਹੀ ਹੋ ਸਕਦਾ, ਉਹ ਵੇ ਪੱਠਿਆਂ ਦੀ ਕਮਜ਼ੋਰੀ। ਮੈਨੂੰ ਕਈ ਲੋਕਾਂ ਨੇ ਇਹੋ ਹੀ ਮਸ਼ਵਰਾ ਦਿੱਤਾ ਹੈ ਕਿ ਮੈਂ ਤੁਹਾਡੇ ਨਾਲ ਰਾਬਤਾ ਕਰਾਂ, ਕਿਉਂਕਿ ਤੁਹਾਡੇ ਕੋਲ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਨਾਲ ਹੋਣ ਵਾਲੀ ਕਮਜ਼ੋਰੀ ਦਾ ਪੱਕਾ ਅਤੇ ਕਾਮਯਾਬ ਇਲਾਜ ਹੈ। ਬਰਾਏ ਕਰਮ ਇਸ ਸਿਲਸਿਲੇ 'ਚ ਮੇਰੀ ਰਹਿਨਮਾਈ ਫਰਮਾਓ।
1: ਮੋਹਤਰਮ ਅਯਾਜ਼ ਭਾਈ, ਤਮਾਮ ਤਿੱਬੀ ਮਾਹਰੀਨ ਇਸ ਗੱਲ 'ਤੇ ਮੁਤਫਿਕ ਨੇ ਕਿ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਬਿਮਾਰੀ ਨਾਲ ਮਰੀਜ਼ਾਂ ਨੂੰ ਸ਼ਦੀਦ ਕਮਜ਼ੋਰੀ ਦੀ ਪ੍ਰੋਬਲਮ ਹੋ ਜਾਂਦੀ ਹੈ। ਲੇਕਿਨ ਇਹ ਵੀ ਹਕੀਕਤ ਹੈ ਕਿ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਨਾਲ ਹੋਣ ਵਾਲੀ ਕਮਜ਼ੋਰੀ ਸਿਰਫ ਅਤੇ ਸਿਰਫ ਜੜੀ ਬੂਟੀਆਂ ਨਾਲ ਹੀ ਠੀਕ ਹੋ ਸਕਦੀ ਹੈ। ਮੇਰੇ ਮੋਹਤਰਮ ਭਾਈ, ਤੁਸੀਂ ਫਿਕਰ ਨਾ ਕਰੋ, ਤੁਸੀਂ ਵੀ ਇੱਕ ਨਾਰਮਲ ਅਤੇ ਸਿਹਤਮੰਦ ਇਨਸਾਨ ਵਾਂਗੂ ਇੱਕ ਭਰਪੂਰ ਜ਼ਿੰਦਗੀ ਗੁਜ਼ਾਰ ਸਕਦੇ ਹੋ। ਮੇਰੇ ਮੋਹਤਰਮ, ਮੈਂ ਤੁਹਾਡੇ ਲਈ ਜ਼ਾਫਰਾਨ, ਅਸਲੀ ਚੰਦਨ ਅਤੇ ਦੂਜੀ ਕੀਮਤੀ ਜੜੀ ਬੂਟੀਆਂ ਨਾਲ ਤਿਆਰ ਹੋਣ ਵਾਲੀ ਦਵਾਈ ਪਾਰਸਲ ਕਰਾਈ ਹੈ, ਜਿਹੜੀ ਉਜ਼ਲਾਤ ਨੂੰ ਤਕਵੀਅਤ ਦਿੰਦੀ ਹੈ, ਦਿਮਾਗੀ ਸਲਾਹੀਅਤ ਨੂੰ ਬੇਦਾਰ ਕਰਦੀ ਹੈ ਅਤੇ ਤਬੀਅਤ ਨੂੰ ਤਾਜ਼ਗੀ, ਤਵਾਨਾਈ ਅਤੇ ਕੁਵਤ ਨਾਲ ਹਮਕਿਨਾਰ ਕਰਕੇ ਜ਼ਿੰਦਗੀ ਨੂੰ ਪੁਰਬਹਾਰ ਕਰਦੀ ਹੈ। ਤੁਸੀਂ ਬਾਕਾਇਦਗੀ ਨਾਲ ਦਵਾਈ ਲੈਣੀ ਹੈ, ਤੁਹਾਡੀ ਜਿਸਮਾਨੀ ਕਮਜ਼ੋਰੀ ਇਨਸ਼ਾਅੱਲਾ ਬਿਲਕੁਲ ਦੂਰ ਹੋ ਜਾਏਗੀ ਅਤੇ ਤੁਸੀਂ ਇਹਨਾਂ ਬਿਮਾਰੀਆਂ ਦੇ ਬਾਵਜੂਦ ਖੁਸ਼ੀਆਂ ਭਰੀ ਜ਼ਿੰਦਗੀ ਗੁਜ਼ਾਰ ਸਕੋਗੇ।

0: ਜੀ ਆਇਆ ਸਾਹਿਬ, ਹੁਣ ਤੁਸੀਂ ਬੇਫਿਕਰ ਹੋ ਜਾਓ ਕਿਉਂਕਿ ਤੁਸੀਂ ਇਨਸ਼ਾਅੱਲਾ ਤਾਲਾ ਸਿਹਤਯਾਬ ਹੋ ਜਾਓਗੇ। ਚਲੋ ਮਾਨ ਸਾਹਿਬ, ਈਮੇਲ ਮਾਨ ਸਾਹਿਬ ਨੇ ਤਹਿਰੀਰ ਕੀਤੀ ਹੈ, ਲਿਖਦੇ ਨੇ ਕਿ ਮੈਨੂੰ ਦਾਇਮੀ ਰੇਸ਼ਾ ਤੇ ਕੇਰੇ ਦੀ ਤਕਲੀਫ ਹੈ, ਹਰ ਵੇਲੇ ਗਲੇ ਚ ਜਿਹੜਾ ਨਾ ਰੇਸ਼ਾ ਮਹਿਸੂਸ ਹੁੰਦਾ ਹੈ, ਜਿਹਦੀ ਵਜ੍ਹਾ ਨਾਲ ਬਾਰ ਬਾਰ ਹਲਕੀ ਹਲਕੀ ਖਾਂਸੀ ਆਉਂਦੀ ਹੈ ਤੇ ਗਲਾ ਸਾਫ ਕਰਨਾ ਪੈਂਦਾ। ਮੈਂ ਕਾਫੀ ਦਵਾਈਆਂ ਇਸਤੇਮਾਲ ਕਰ ਚੁੱਕਿਆ ਵਾਂ, ਲੇਕਿਨ ਵਕਤੀ ਆਰਾਮ ਹੀ ਹੁੰਦਾ। ਬਰਾਏ ਕਰਮ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰਾ ਦਿਓ। ਸ਼ੁਕਰੀਆ
1: ਮੋਹਤਮ ਨਮਾਨ ਭਾਈ। ਰੇਸ਼ੇ ਤੇ ਕੇਰੇ ਦੀ ਜ਼ਿਆਦਤੀ ਨਾਲ ਨਜ਼ਰ ਕਮਜ਼ੋਰ ਹੋ ਜਾਂਦੀ ਹੈ, ਵਾਲ ਡਿੱਗਦੇ ਨੇ ਤੇ ਵਕਤੋਂ ਪਹਿਲਾਂ ਹੀ ਸਫੈਦ ਹੋ ਜਾਂਦੇ ਨੇ।
0: ਬਿਲਕੁਲ ਸਹੀ।
1: ਇਹਦੇ ਇਲਾਵਾ ਜੋੜਾਂ ਦਾ ਦਰਦ, ਦਰਦੇ ਸ਼ਕੀਕਾ ਤੇ ਰਾਸ਼ਾ ਵਰਗੀ ਖਤਰਨਾਕ ਬਿਮਾਰੀਆਂ ਦੇ ਚਾਂਸਿਸ ਵੱਧ ਜਾਂਦੇ ਨੇ। ਲਿਹਾਜ਼ਾ ਮੁਕੰਮਲ ਇਲਾਜ ਕਰਾਓ। ਮੈਂ ਤੁਹਾਡੇ ਲਈ ਦਵਾਈ ਪਾਰਸਲ ਕਰਾਈ ਹੈ, ਤੁਸੀਂ ਪੂਰੀ ਤਵੱਜੋ ਨਾਲ ਦਵਾਈ ਲੈਣਾ। ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਹਾਡੀ ਇਹ ਤਕਲੀਫ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ
0: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ
1: ਜੀ,
0: ਪ੍ਰੋਗਰਾਮ ਨੂੰ ਸਮੇਟਣ ਦੀ ਟੱਲੀ ਵੱਜ ਗਈ ਹੈ।
1: ਅੱਛਾ
0: ਸੁਲੇਮਾਨ ਸਾਹਿਬ, ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੀ ਮਸਰੂਫੀਅਤ ਦੇ ਬਾਵਜੂਦ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਈ।
1: ਸਹਿਮਾ ਜੀ, ਤੁਹਾਡਾ ਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਤੇ ਸਾਰੇ ਸੁਣਨ ਵਾਲਿਆਂ ਦਾ ਬਹੁਤ ਬਹੁਤ ਸ਼ੁਕਰੀਆ
0: ਜੀ, ਬਹੁਤ ਮਿਹਰਬਾਨੀ। ਸੋਹਣੇ ਭੈਣ ਭਰਾਓ, ਬਿਮਾਰੀਆਂ ਤੋਂ ਨਾ ਘਬਰਾਓ ਤੇ ਬਿਮਾਰੀਆਂ ਤੋਂ ਮੁਕੰਮਲ ਨਿਜਾਤ ਲਈ ਪਾਕਿਸਤਾਨ ਦੇ ਮਾਇਆ ਨਾਸ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਨੂੰ ਆਪ ਮਿਲੋ। ਸਾਡਾ ਪਤਾ ਤੇ ਫੋਨ ਨੰਬਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-377-27160, ਮੋਬਾਈਲ ਨੰਬਰ ਹੈ 03004142608, ਯਾਨੀ 03004142608, ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਸੋਹਣੇ ਭੈਣ ਭਰਾਓ, ਇਹਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ। ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ। ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਫੇਰ ਮਿਲਾਂਗੇ। ਉਸ ਵੇਲੇ ਤੱਕ ਰੱਬ ਰੱਖਾ।
2: ਜਬ ਕਿਸੀ ਮੁਲਕ ਮੇ ਆਬਾਦੀ ਵਸਾਇਲ ਸੇ ਜ਼ਿਆਦਾ ਹੋ ਤੋ ਵਹਾਂ ਮੌਸ਼ਰਤੀ ਬਿਗਾੜ ਪੈਦਾ ਹੋਤਾ ਹੈ।
3: ਪਾਕਿਸਤਾਨ ਕੋ ਵੀ ਆਬਾਦੀ ਮੇ ਇਜ਼ਾਫੇ ਕੀ ਵਜ੍ਹਾ ਸੇ ਮੁਸ਼ਕਿਲਾਤ ਕਾ ਸਾਹਮਣਾ ਹੈ।
4: ਜਬ ਕਿ ਆਬਾਦੀ ਮੇ ਯੇ ਬੇਹੰਗਮ ਇਜ਼ਾਫਾ ਮਾਓ ਔਰ ਬੱਚੋਂ ਕੀ ਸਿਹਤ ਕੇ ਲੀਏ ਵੀ ਖਤਰਨਾਕ ਹੈ।
5: ਯੇ ਵਕਤ ਹੈ ਕਿ ਹਮ ਸਭ ਆਪਣੀ ਜ਼ਿੰਮੇਦਾਰੀ ਨਿਭਾਏ ਔਰ ਖਾਨਦਾਨੀ ਮਨਸੂਬਾ ਬੰਦੀ ਸੇ ਆਨੇ ਵਾਲਾ ਕੱਲ ਰੋਸ਼ਨ ਬਣਾਏ।
6: ਹਮਾਰਾ ਦੀਨ ਇਸਲਾਮ ਹਮੇ ਆਪਣੇ ਵਸਾਇਲ ਕੇ ਮੁਤਾਬਿਕ ਜ਼ਿੰਦਗੀ ਗੁਜ਼ਾਰਨੇ ਔਰ ਕੁੰਬੇ ਕੀ ਤਸ਼ਕੀਲ ਮੇ ਜ਼ਿੰਮੇਦਾਰਾਨਾ ਰਵੱਈਆ ਅਪਣਾਨੇ ਕੀ ਤਲਕੀਨ ਕਰਤਾ ਹੈ।
7: ਕੁੰਬੇ ਕੀ ਤਸ਼ਕੀਲ ਮੇ ਬੱਚੋਂ ਕੀ ਜ਼ਿਆਦਾ ਤਾਦਾਦ ਕੋ ਨਹੀਂ ਬਲਕੇ ਬਾਹਮੀ ਮਸ਼ਾਵਰਤ ਸੇ ਮਾਂ ਔਰ ਬੱਚੋਂ ਕੀ ਸਿਹਤ ਕੋ ਤਰਜੀਹ ਦੇ।
8: ਖਾਨਦਾਨੀ ਮਨਸੂਬਾ ਬੰਦੀ ਔਰ ਸਿਹਤ ਸੇ ਮੁਤਾਲਿਕ ਮੁਫਤ ਮਸ਼ਵਰੋਂ ਔਰ ਸਹੂਲਿਆਤ ਕੇ ਲੀਏ ਮਹਿਕਮਾ ਸਿਹਤ ਔਰ ਆਬਾਦੀ ਕੇ ਕਰੀਬੀ ਮਰਾਕਜ਼ ਪਰ ਤਸ਼ਰੀਫ ਲਾਏ ਯਾ ਹੈਲਪ ਲਾਈਨ 1033 ਪਰ ਕਾਲ ਕਰੇ। ਮਤਵਾਜ਼ਨ ਖਾਨਦਾਨ, ਖੁਸ਼ਹਾਲ ਪਾਕਿਸਤਾਨ। ਮਹਿਕਮਾ ਸਿਹਤ ਔਰ ਆਬਾਦੀ, ਹਕੂਮਤ ਪੰਜਾਬ।